0: ਸੋਹਣੀ ਦੀਵਾਰ ਜੁਮਾਤੁਲ ਮੁਬਾਰਕ ਦੀ
1: ਗਰਦਨ ਪੇ ਤੇਜ ਛੁਰੀ ਕੋ ਲਾ ਕੇ ਟਿਕਾ ਦਿਆ ਆਖੋ ਪੇ ਪੱਟੀ ਬਾਂਧ ਕੇ ਸੀ।
0: ਉਮੀਦ ਹੈ ਕਿ ਮੇਰੇ ਤਮਾਮ ਦੋਸਤ ਖੈਰ ਖਰੀਅਤ ਦੇ ਨਾਲ ਹਸਨ ਜੀ ਜਿੱਥੇ ਮੇਰੀ ਆਵਾਜ਼ ਵਹਿੰਦੀ ਪਈ ਹੈ, ਅਮਨ ਦੀ ਆਵਾਜ਼ ਹੋ, ਮੁਹੱਬਤ ਦੀ ਆਵਾਜ਼ ਵਹਿੰਦੀ ਪਈ ਜੀ।
1: ਜਿਬਰੀਲ ਲੈ ਆਏ ਵਹੀ ਦੁੰਬਾ ਆਸਮਾਨੀ
0: ਸਟੂਡੀਓ ਅਮਨ ਰੇਡੀਓ 88.4 ਦਾ ਤੇ ਨਸ਼ਰੀਆਤ ਬਿਲਕੁਲ ਤੁਸੀਂ ਬਰਾਹ ਰਾਸਤ ਸੁਣਦੇ ਪਏ ਅਮਨ ਰੇਡੀਓ 88.4 FM 88.4 ਜ਼ਿਲ੍ਹਾ ਟਾਂਗ ਤੋਂ।

0: ਬੇਸ਼ੱਕ ਸਹੀ
1: ਤਾਂ ਇਹ ਗੱਲ ਤਕਰੀਬਨ ਇੱਕ ਹਿਜਰਤ ਦੇ ਉੱਤੇ ਇੱਕ ਸਫ਼ਰ 'ਚ ਆ ਕੈਦੋ ਜਹਾਂ ਸਿਲਸਿਲੇ ਵਹਿੰਦੇ ਪਏ ਹਨ ਅਤੇ ਸਾਹਬੇ ਕਰਾਮ ਨਾਲੇ ਤਾਂ ਫਰਮਾਇਆ ਕਿ ਬਹੁਤ ਸਾਰੇ ਇਵੇਂ ਲੋਕ ਮਦੀਨੇ ਦੇ ਵਿੱਚ ਮੌਜੂਦ ਹਨ, ਉਹ ਇੱਥੇ ਤੁਹਾਡੇ ਨਾਲ ਮੌਜੂਦ ਕੌਣ ਹਨ, ਲੇਕਿਨ ਜਿੱਥੇ ਵੀ ਤੁਸੀਂ ਲੰਘਦੇ ਵੇ, ਕੈਂ ਜੰਗਲ ਦੇ ਵਿੱਚੋਂ ਲੰਘਦੇ ਵੇ, ਕੈਂ ਖੜ ਦੇ ਵਿੱਚ ਤੁਸੀਂ ਲੰਘਦੇ ਵੇ, ਤਾਂ ਉਹ ਤੁਹਾਡੇ ਨਾਲ ਮੌਜੂਦ ਹਨ ਬਤੌਰੇ ਅਜਰੋ ਸਵਾਬ, ਕਿਉਂਕਿ ਉਹਨਾਂ ਦੀ ਨੀਅਤ ਪੂਰੀ ਆਈ ਜੋ ਅਸਾਂ ਨਾਲੇ ਵੰਜੂ ਆ, ਲੇਕਿਨ ਉਹਨਾਂ ਕੋਲ ਕਿਆ ਮਜਬੂਰੀ ਦੀ ਵਜ੍ਹਾ ਕੋਲ ਉਹ ਨਹੀਂ ਬਣ ਸਕੇ, ਉਹਨਾਂ ਕੋਲ ਅਜਰੋ ਸਵਾਬ ਪੂਰਾ ਪੂਰਾ ਮਿਲ। ਤਾਂ ਇਵੇਂ ਬੰਦਾ ਕਹਿ ਇਰਾਦਾ ਜੇ ਅੱਲਾਹ ਤਾਲਾ ਮੈਂ ਕੋਈ ਤੋਫੀਕ ਦਿੱਤੀ ਹੋਇਆ ਤਾਂ ਮੈਂ ਜ਼ਰੂਰ ਕੁਰਬਾਨੀ ਕਰਾਂ ਹਾਂ
0: ਜੀ,
1: ਤਾਂ ਇਨਕੋ ਇਹ ਨੀਅਤ ਦੇ ਉੱਤੇ ਪੂਰਾ ਪੂਰਾ ਅਜਰੋ ਸਵਾਬ ਮਿਲ ਸੀ।
2: ਇੱਕ ਕਾਲ ਗਿਨ ਗਿਨ ਨੇ ਮੌਲਾਨਾ ਸਾਹਿਬ 09635114488। ਅਸਲਾਮ ਅਲੈਕੁਮ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ ਜੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਖੈਰੀਅਤ ਹੈ ਵੀਰਾ? ਠੀਕ ਠਾਕ। ਕੌਣ ਸਾਹਿਬ ਤੇ ਕਿਹੜੀ ਜਾਤ ਹੂੰ? ਅਲਹਮਦੁਲਿਲਾ। ਕੌਣ ਸਾਹਿਬ ਹੈ ਜੀ? ਮੌਲੀ ਸਾਹਿਬ ਬਹੁ ਜ਼ਬਰਦਸਤ ਹੈ ਅਲਹਮਦੁਲਿਲਾ। ਦੁਆਈਆਂ ਲੈਂਦਾ ਬੈਠੇ ਸਹੀ। ਕੌਣ ਸਾਹਿਬ ਹੈ ਤੇ ਕਿਹੜੀ ਜਾਤ ਕੁਲ ਸਹੀ? ਸਦਾ ਮਾ ਡਰਾਈਵਰ ਪੇਜ਼ੂ ਕੋਲ। ਕੋਈ ਸਵਾਲ ਹੋ ਸੀ ਕੁਰਬਾਨੀ ਦੇ ਬਾਰੇ ਮੌਲੀ ਸਾਹਿਬ ਕੋਲ? ਵੱਡੀ ਜ਼ਾਲ ਦਾ ਜਿਹੜਾ ਹੈ ਪੁੱਤਰ ਹੈ ਜੀ, ਤੇ ਬਿਆ
3: ਤੇ ਛੋਟੀ ਜ਼ਾਲ ਦਾ ਜਿਹੜਾ ਨਾ ਭੀਣ ਹੈ।
2: ਭੀਣ?
3: ਹਾਂ ਭੀਣ। ਉਹਦਾ ਰਿਸ਼ਤਾ ਪਤੀ ਕੀ ਸਕਦਾ ਕਿ ਨਹੀਂ?
2: ਠੀਕ ਹੈ ਜੀ, ਮੈਂ ਮੌਲੀ ਸਾਹਿਬ ਕੋਲ ਪਤਾ ਕਰਨਾ ਜੀ। ਸੈਦਾਮਾ ਡਰਾਈਵਰ ਹਨ ਸਾਰੇ ਨਾਲ ਪੇਜ਼ੂ ਕੋਲ, ਇੱਕ ਸਵਾਲ ਦਾ ਜਵਾਬ ਜਿਹੜੇ ਅਸਾਂ ਦੇ ਚੁੱਕੇ ਹਾਂ ਆਲਰੇਡੀ ਅਤੇ ਦੂਜਾ ਸਵਾਲ ਉਹਨਾਂ ਪਤਾ ਕੀਤਾ ਹੈ ਕਿ ਵੱਡੀ ਜ਼ਾਲ ਦੀ ਜਿਹੜੀ ਹੈ ਪੁੱਤਰੀ ਅਤੇ ਜਿਹੜੀ ਛੋਟੀ ਜ਼ਾਲ ਦੀ ਹੈ ਉਹਦੀ ਭੀਣ ਹੈ, ਇਹਨਾਂ ਦਾ ਆਪਾਂ ਰਿਸ਼ਤਾ ਬਣ ਸਕਦਾ?
1: ਜੀ ਬਿਲਕੁਲ ਬਣ ਸਕਦਾ, ਕਿਉਂਕਿ ਇਹਨਾਂ ਦਾ ਆਪਸ ਵਿੱਚ ਜਿਵੇਂ ਉਰਫ ਆਮ ਵਿੱਚ ਆ ਸਕਦੇ ਇੱਕ ਕਿਸਮ ਦੀ ਮਾਸੀ ਵਾਂਗੂ
2: ਜੀ ਜੀ,
1: ਲੇਕਿਨ ਹਕੀਕਤਨ ਇਹ ਉਹਦੀ ਮਾਸੀ ਨਹੀਂ।
2: ਸਹੀ,
1: ਕਿਉਂਕਿ ਇਹ ਨਾ ਉਹਦੀ ਮਾਂ ਹੈ, ਕੋਈ ਤਾਲੁਕ ਇਹਨਾਂ ਨਾਲ ਕੋ ਨਹੀਂ, ਇੱਕ ਇਵੇਂ ਅਦਬਨ ਇਹਤਰਾਮਨ ਅਸੀਂ ਉਹਨੂੰ ਮਾਸੀ ਤਾਂ ਆਖਦੇ ਹਾਂ, ਲੇਕਿਨ ਹਕੀਕਤ ਵਿੱਚ ਉਹ ਉਹਦੀ ਮਾਸੀ ਨਹੀਂ, ਉਹਦੇ ਬਾਰੇ ਕੈਫ ਨਿਕਾਹ ਥੀ ਸਕਦਾ ਹੈ।
2: ਠੀਕ ਹੈ ਜੀ, ਬੜੀ ਮਿਹਰਬਾਨੀ ਮੌਲਾਨਾ ਸਾਹਿਬ। ਸਰਾਕੀ ਪ੍ਰੋਗਰਾਮ ਵਾਸਤੇ ਲੋਕ ਤੁਸੀਂ ਮਨ ਰੇਡੀਓ 88.4 ਦੇ ਸਟੂਡੀਓ ਕੋਲ ਸੁਣਦੇ ਪਏ ਵੇ। ਅਸਲਾਮ ਅਲੈਕੁਮ ਜੀ।
3: ਵਾਲੇਕੁਮ ਸਲਾਮ ਅਸ਼ਰ ਜੋਸ਼ੀ ਸਾਹਿਬ, ਕੀ ਹਾਲ
2: ਹੈ? ਉਹ ਸਤ ਬਿਸਮਿਲ੍ਲਾ, ਲੱਖ ਬਿਸਮਿਲ੍ਲਾ, ਵੈਰੀਆ ਖਰੀਆ ਤੇ
3: ਜੀ। ਰਮਜ਼ਾਨ ਕੁਲਾ ਚ ਗੱਲ ਕਰਨ ਆਪਿਆ,
2: ਬਹੁਤ ਗਰ ਹਾਜ਼ਰੀਆਂ ਲੱਗੀਆਂ ਪੈਨ ਮੇਰੇ ਭਰਾ ਦੀਆਂ,
3: ਥੋੜੇ ਮਸਰੂਫੀਆ ਤਾਂ ਹੁਣ ਆ ਗਏ ਤੇ ਰਮਜ਼ਾਨ ਇਲਾਕਾ ਰਾ ਵੇ ਤੇ ਸੀ ਕੁਲਾ ਚ ਠੀਕ ਹੈ ਮੇਰਾ
2: ਜੀ ਜੀ ਬਿਲਕੁਲ ਸਹੀ।
3: ਹਾਜ਼ਰੀਆਂ ਇਵਾ ਵੇ ਕਿ ਸਰ ਪ੍ਰੋਗਰਾਮ ਪਹਿਲੇ 4 ਕੰ 5 ਹੁੰਦਾ ਹੈ
2: ਜੀ ਜੀ,
3: ਜੋ ਨਮਾਜ਼ ਵਿਚਾਲੇ ਜਾਂਦੀ ਹੈ ਜੀ, ਵਤ 5 ਕੰ 6 ਠੀਕ ਹੈ, ਵਤ ਨਮਾਜ਼ ਵਿਚਾਲੇ ਜਾ ਲਈ
2: ਜੀ ਜੀ ਜੀ ਜੀ ਜੀ।
3: ਤੋ ਸਰ ਟਾਈਮ ਉਹ 4 ਕੰ 5 ਵਾਲਾ ਖਤਮ ਥੀ ਗਿਆ ਨਾ
2: ਜੀ? ਬਿਲਕੁਲ ਸਹੀ।
3: ਵੀ ਮੌਲਾਨਾ ਸਾਹਿਬ ਬਹੁਤ ਚੰਗੇ ਗਾਲਾਂ ਕਰੇ ਨਾ ਬੈਠੇ ਤੇ ਈਦ ਕੁਰਬਾਨ ਦੇ ਮੌਜੂਦ ਤੇ ਬਹੁਤ ਅੱਛੀ ਗਾਲਾਂ ਕਰੇ ਨਾ ਬੈਠੇ, ਸ਼ੁਕਰ ਸਾਰੇ ਸ਼ੁਕਰ ਗੁਜ਼ਾਰ ਹੈ ਜੋ ਮੌਲਾਨਾ ਸਾਹਿਬ ਕੋ ਖਾਸ ਮੌਕੇ ਤੇ ਆਂਦਾ ਹੈ।
2: ਬੜੀ ਮਿਹਰਬਾਨੀ ਸਹੀ, ਬੜੀ ਮਿਹਰਬਾਨੀ।
3: ਇਹ ਐਫ ਐਮ ਦੀ ਬਹੁਤ ਵੱਡੀ ਕੋਸ਼ਿਸ਼ ਹੈ ਜੋ ਹਰ ਈਦ ਦਾ ਮੌਕਾ ਹੁੰਦਾ ਹੈ, ਰਮਜ਼ਾਨ ਹੁੰਦਾ ਹੈ ਜਾਂ ਕੁਰਬਾਨੀ ਹੁੰਦੀ ਹੈ, ਮੁਹਰਮ ਜਿਹੜਾ ਮੌਕਾ ਹੀ ਹੁੰਦਾ ਹੈ
2: ਜੀ ਜੀ
3: ਇਸਲਾਮੀ, ਉਹਦੇ ਉੱਤੇ ਤੁਸੀਂ ਖਾਸ ਪ੍ਰੋਗਰਾਮ ਪੇਸ਼ ਕਰੇ, ਈਦ ਵਾਸਤੇ ਤੋਂ ਸਾਡੇ ਬਹੁਤ ਸ਼ੁਕਰ ਗੁਜ਼ਾਰ ਹਾਂ ਤੁਹਾਨੂੰ ਸੁਣਾਉਣ ਵਾਲੇ।
2: ਬੜੀ ਮਿਹਰਬਾਨੀ,
3: ਕੋਈ ਸਿੱਖਣ ਦਾ ਸਾਨੂੰ ਮਿਲ ਵੈਂਦਾ ਹੈ ਸਾਰੇ ਕੋਲ, ਹਰ ਇੱਕ ਆਦਮੀ ਕੋਲ ਟਾਈਮ ਕੋਈ ਮੌਲਾਨਾ ਤਾਂ ਨਹੀਂ ਵਹੀ ਸਕਦਾ, ਬੋਲੋ ਵਕਤ ਨਹੀਂ ਸੋਨਾ ਮਸਰੂਫੀਆਤ ਹੋਣ, ਲੇਕਿਨ ਜੇ ਵਜ੍ਹਾ ਕਰ ਤੁਸੀਂ ਰੈਡੀਓ ਪ੍ਰੋਗਰਾਮ ਦੇ ਰਹੇ ਨੇ ਸਾਰੇ ਸਾਰੇ ਮਸਲੇ ਜੇ ਰਹੇ ਨੇ ਉਹ ਤੁਹਾਨੂੰ ਪਤਾ ਲੱਗ ਵੈਂਦਾ ਹੈ।
2: ਬਹੁਤ ਮੁਹੱਬਤਾਂ ਕੁਲਾ ਚ ਸਾਹਿਬ,
3: ਮੈਂ ਇਹ ਮਸਲਾ ਪਤਾ ਕਰਨਾ ਚਾਹਣਾ ਤੁਸੀਂ ਮੌਲਾਨਾ ਸਾਹਿਬ ਕਾ
2: ਜੀ ਜੀ,
3: ਕਿ ਇਹ ਜਿਸਮ ਦਾ ਜਿਹੜੀ ਸ਼ਈ ਵੀ ਹੈ, ਮਤਲਬ ਵਾਲਹੀਨ ਨਹੁਹੀਨ ਜਿਤਨੇ ਜਿਸਮ ਦੇ ਵਾਲ ਉਹ ਇਹਨਾਂ ਦੀ ਵਾਰਾਂ ਜ਼ਿਆਦਾ ਇਹਨਾਂ ਦਾ ਜਿਹੜਾ ਕੱਪਣ ਜਿਹੜਾ ਇਹ ਕਦਰੇ ਖਿਆਲ ਰੱਖ ਕਰੋ, ਇਹ ਦਾੜੀ ਵਾਰਾਂ ਲਈਏ ਕਰੋ
2: ਜੀ ਜੀ,
3: ਈਦ ਕੀ ਵਜ੍ਹਾ ਹੈ ਜੋ ਇਹ ਕੋਈ